0: ਹਾਂ ਹਰਭਜਨ ਮਾਨ ਭਜਨ ਮਾਨ ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 ਐਫਐਮ ਜੀਓ ਬਿੰਦਾਸ
1: Olive Suno Radio Network, Qatar's number one Asian radio network.
2: Olive laga aur ho ja recharge.
3: Olive recharge.
4: Olive recharge. Radio Olive 106.3 FM par. Jio bindaas.
3: Olive recharge.
5: This hour is brought to you by
6: Malabar Gold and Diamonds mein sirf 25% advance dekar apna gold price lock karein. Visit your nearest Malabar Gold and Diamonds showroom now.